0: ਸਾਗ ਤੇ ਪਤਾ ਕਿਆ ਕਿਆ ਪੈਣਾ, ਮੂਲੀਆਂ ਗਾਂਦੂਆਂ ਨੇ ਪੱਤੇ ਪੈਣੇ ਨੇ, ਗਾਜਰ ਨੇ ਪੱਤੇ, ਮੇਥੀ, ਅਸੀਂ ਕਿਹਾ ਆਪਣੇ ਸੋਏ, ਪਾਲਕ, ਧਨੀਆ, ਬਾਥੂ, ਇਹ ਚੀਜ਼ਾਂ ਪੈਣੀਆਂ ਸੀ। ਤੇ ਇਹ ਦੱਸ ਮੈਂ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਪਹਿਲਾਂ ਪਾਣੀ ਪਾ ਕੇ ਗਾਲਣੇ ਨੇ ਸਾਰੀਆਂ ਜਿਹੜੀਆਂ ਪਾਉਣੀਆਂ ਨੇ ਪੱਤੇ ਇਹਨਾਂ ਨੇ, ਇਹ ਲਸਣ ਦੇ ਪੱਤੇ ਵੀ ਉਹ ਵੀ ਪੈਣੀਆਂ ਨੇ ਵਿੱਚ, ਉਹਨਾਂ ਸਾਰਿਆਂ 'ਚ ਪਹਿਲਾਂ ਪਾਣੀਆਂ 'ਚ ਗਾਲਣੇ, ਜਿਸ ਵੇਲੇ ਚੰਗਾ ਗਲਣਾ ਉਸ ਚੰਗਾ ਮਲ ਜਲ ਕੇ ਨਾ, ਫਿਰ ਉਸਨੇ ਲੱਸੀ ਪਾਉਣੀ ਤੇ ਫਿਰ ਉਹ ਖੱਪਣੀ ਲੱਸੀ, ਬਾਜਰੇ ਨੂੰ ਜਾਣੇ ਪਹਿਲਾਂ ਹੀ ਨਾਲ ਬਾ ਛੋੜਨੇ ਜਿਸ ਵੇਲੇ ਗਾਲਣੇ ਪਾਣੀਆਂ 'ਚ, ਫਿਰ ਉਹ ਅੱਗ ਜਿਹੜੀ ਆ ਉਹ ਸਹਿਣਾ ਠੰਡਾ ਨਾ ਹੋਇਆ ਸਾਗ, ਤੇ ਫਿਰ ਤਾਂ ਸਹੀ ਗੱਲਾਂ, ਅਤੇ ਫਿਰ ਉਸ ਚੰਗਾ ਮਲ ਜਲ ਕੇ ਫਿਰ ਉਸਨੇ ਵਿੱਚ ਲੱਸੀ ਪਾਉਣੀ ਤੇ ਫਿਰ ਉਹ ਚੰਗੀ ਖੱਪਣੀ 'ਚ ਫਿਰ ਉਹ ਸਾਗ ਤਿਆਰ ਹੋਣਾ, ਅਤੇ ਬਹੁਤ ਮਜ਼ੇ ਨਾਲ ਸਾਗ ਹੋਣਾ, ਪਰਾਠੇ ਨਾਲ ਵੀ ਖਾਣ ਹੋਣਾ, ਨਾਸ਼ਤੇ 'ਚ ਬਹੁਤ ਮਜ਼ਾ ਕਰਨਾ ਪਰਾਠੇ ਨਾਲ, ਅਤੇ ਮਕਈ ਦੀ ਰੋਟੀ ਨਾਲ ਵੀ ਲੋਕ ਖਾਣੇ, ਬਾਜਰੇ ਦੀ ਰੋਟੀ ਨਾਲ ਵੀ ਖਾਣੇ, ਅਤੇ ਇਸ ਤਰ੍ਹਾਂ ਹੀ ਪੱਕਣਾ।
1: ਇੱਕ ਪਲ ਕੀ ਲਾਪਰਵਾਹੀ
2: ਅੰਕਲ, ਮੈਨੂੰ ਤਾਂ ਬੜੀ ਹੋ ਕੇ ਐਰੋਪਲੇਨ ਉਡਾਉਣਾ ਥਾ, ਪਾਇਲਟ ਬਣਨਾ ਥਾ, ਮੈਨੂੰ ਬੜੀ ਹੋ ਕੇ ਡਾਕਟਰ ਬਣਨਾ ਥਾ, ਮੈਂ ਤਾਂ ਸਭ ਸੇ ਬੜਾ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਥਾ।

ਸੰਗੀਤ ਸਾਥੀਓ ਸੁਣਿਓ ਸੀ ਬਈ ਜੀ ਯਾਰਾ ਤੇਰੇ ਤੋਂ ਸੋਹਣਾ ਦੁਨੀਆ ਤੇ ਕੋਈ ਨਾ, ਜੇ ਗਾਣੇ ਵਾਲੇ ਸੀ ਨੁਸਰਤ ਫਤਿਹ ਅਲੀ ਖਾਨ ਕਵਾਲ, ਪਸੰਦ ਸੀ ਤੁਸਾਂ ਨੇ ਜਨਾਬ ਤਫੈਰ ਮੁਹੰਮਦ ਚੌਧਰੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਸਾਂ ਜੀ। ਸਮੀ ਤੁਸਾਂ ਇਸ ਸੁਣਿਓ ਪੇ ਰੇਡੀਓ ਆਵਾਜ਼ ਐਫ ਐਮ ਸਾਊਥ ਹੈਮਟਨ 99.8 ਐਫ ਐਮ ਪਰ ਸਾਊਥ ਹੈਮਟਨ ਵਿੱਚ ਸੁਣਨੇ ਹੋ ਕੇ ਤੇ ਡੀ ਏ ਬੀ ਰੇਡੀਓ ਪਰ ਸੁਣਨੇ ਆਲਰੇਡੀ ਤੇ ਆਲਸੋ ਸੁਣਨੇ ਹੋ www ਆਵਾਜ਼ ਐਫ ਐਮ .co.uk ਔਰ ਉਸਨੇ ਪਰ ਜਾਓ ਜੀ ਤੇ ਲਿਸਨ ਲਾਈਵ ਵੀ ਸੁਣੋ ਨਾ, ਤੇ ਅਗਰ ਕੋਈ ਪ੍ਰੋਗਰਾਮ ਰਹਿ ਗਿਆ ਕੋਈ ਸਭ ਪ੍ਰੈਜੈਂਟਰ ਨਾ ਤੇ ਦੁਬਾਰਾ ਸੁਣਨੇ ਵਾਸਤੇ ਲਿਸਨ ਬੈਕ ਕਲਿੱਕ ਕਰੋ ਤੇ ਉਸਨੇ ਵਿੱਚ ਜਾਓ ਤੇ ਤੁਸੀਂ ਸਾਰੇ ਪ੍ਰੋਗਰਾਮ ਜਿਹੜੇ ਵੀ ਹੋਣੇ ਅਗਰ ਕੋਈ ਰਹਿ ਗਏ ਨੇ ਉਹ ਕਮ ਅਜ਼ ਕਮ ਪ੍ਰੋਗਰਾਮ ਹਰ ਪ੍ਰੋਗਰਾਮ ਕੋਈ ਨਸ਼ਰ ਹੋਣੇ ਤੋਂ ਬਾਅਦ ਨਾ 14 ਕੁ ਦਿਹਾੜੇ ਉੱਥੇ 14 days ਰਹਿਣਾ ਉੱਥੇ ਜਿਹੜਾ ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ। ਤੁਸਾਂ ਦੀ ਖਿਦਮਤ 'ਚ ਅਗਲਾ ਗਾਣਾ ਇੱਕ ਪੇਸ਼ ਕਰਨਾ ਜੀ ਮਲਕਾ ਇਤਰਾਨਮ ਨੂਰ ਜਹਾਂ ਹੋਣਾ, ਇਹ ਵੀ ਆਖਣੀ ਜੀ ਯਾਰਾ ਤੇਰੀ ਯਾਰੀ ਤੋਂ ਸਦਕੇ ਜਾਵੇ, ਫਿਲਮ ਨੇ ਜੀ ਕਾਲੀ ਬਸਤੀ।

ਸੰਗੀ ਸਾਥੀਓ ਤੋਂ ਸੁਣਿਆ ਜਨਾਬ ਮਲਿਕਾ ਤਰਨਮ ਨੂਰ ਜਹਾਨ ਵਾਲੀ ਆਵਾਜ਼ 'ਚ ਗਾਣਾ ਯਾਰਾ ਤੇਰੀ ਯਾਰੀ ਤੋਂ ਸਦਕੇ ਜਾਵਾਂ। ਫਿਰ ਮੈਨੂੰ ਨਾ ਸਾ ਕਾਲੀ ਬਸਤੀ ਹੁਣ ਸੁਣਕੇ ਅਗਲਾ ਗਾਣਾ ਸੁਣਾਉਣਾ ਪਿਆ। ਨਾਈ ਦਫ਼ਤਰ ਹੋਰ ਗਾਣੀਆਂ ਪਈਆਂ ਜੀ ਤੇ ਆਖਣੀਆਂ ਕਿ ਜ਼ਾਲਮਾ ਨੱਥ ਸੋਹਣੇ ਦੀ ਲੈ ਦੇ ਅੱਜ ਮੰਨ ਲੈ ਮੇਰਾ ਕਹਿਣਾ। ਫਿਲਮ ਦੋਸਤਾਨਾ।

ਜ਼ਾਲਮਾ ਨਸ ਸੋਨੇ ਦੀ ਲੈ ਦੇ ਅੱਜ ਮੰਨ ਲੈ ਮੇਰਾ ਕਹਿਣਾ ਨਹੀਂ ਦਫ਼ਤਰ ਨਹੀਂ ਆਵਾਜ਼ ਸੀ ਜੀ ਫਿਲਮ ਸੀ ਦੋਸਤਾਨਾ ਤੇ ਅਸਾਂ ਵੀ ਗੁਜ਼ਾਰਿਸ਼ ਕਰਨੇ ਆ ਦੋਸਤਾ ਅਗਰ ਇਤਨਾ ਗਾਣਾ ਸੁਣਾਈ ਤਾਂ ਇੱਥੇ ਦੀ ਕੋਈ ਆਖ ਹੈ ਤੇ ਫਿਰ ਤੁਸੀਂ ਤਾਂ ਨਸ ਘਿਣੀ ਤੇ ਦੇਣੀ ਚਾਹੀਦੀ ਨਾ ਬਹਰਾਲ ਤੁਸੀਂ ਜਾਤੀ ਮਾਮਲਾ ਜੀ ਨਸ ਘਿਣੀ ਨਹੀਂ ਦਿਓ ਜਾਂ ਸੰਗਲ ਬਹੋ ਬਹੋ ਜ਼ਰੂਰ ਕੁਝ ਨਾ ਕੁਝ ਅਗਲਾ ਗਾਣਾ ਸੁਣੋ ਜੀ ਮੈਂ ਸਹੀ ਗਾਣਾ ਹੀ ਸੁਣਾਈ ਸਕਣਾ ਫਿਲਮ ਨੂੰ ਨਾ ਜਾਦੂ ਮਲਕਾ ਤਰਨਮ ਨੂਰ ਜਹਾਂ ਆਈਆਂ ਹਨ ਜਨਾਬ ਇਹ ਲੱਗੀਆਂ ਤੁਸੀਂ ਸੁਣਾਉਣ ਆਣੇ ਜੀ ਤੂੰ ਹੈ ਮੇਰਾ ਦਿਲਦਾਰ ਸੋਹਣਿਆ

0: You're listening to Awaaz FM's new service on 99.8 MHz. In your car, in your kitchen, on your AI device, on DAB and on the internet. The new Awaaz is here. Awaaz FM on 99.8.
1: ਜੀ ਵੈਲਕਮ ਬੈਕ ਜੀ ਨਿੱਕੀ ਜੀ ਇੱਕ ਬ੍ਰੇਕ ਕਹਿੰਦੀ ਸੀ ਨਾ ਜੇ ਵਕਫਾ ਕਹਿੰਦਾ ਸੀ ਜੀ ਉਸਨੇ ਖੁਸ਼ਾਮਦੀਦ ਆਖਣਾ ਸੀ ਕਿ ਉਸ ਤੋਂ ਪਹਿਲਾਂ ਸੁਣਨੇ ਸੀ ਪੇਜ ਉਸਾਂ ਜਨਾਬ ਮਸਰਤ ਨਾਜ਼ ਔਰਾਂ ਨੇ ਆਵਾਜ਼ ਇਸਾਂ ਸੁਣਨੇ ਸੀ ਪੇ ਜੀ ਮਿੱਠਾ ਮੇਵਾ ਬੇਰੀ ਦੇਵੇ ਫਿਰ ਵੀ ਵੱਟੇ ਖਾਵੇ ਹੈ ਜੀ ਤੇ ਫਿਰ ਸਬਰ ਬੇਰੀ ਦਾ ਵੇਖ ਮੁਹੰਮਦ ਫਿਰ ਵੀ ਨੇਕੀਆਂ ਕਰਦੀ ਜਾਵੇ ਕਿਆ ਬਾਤ ਹੈ ਜੀ ਇਹ ਮੀਆਂ ਮੁਹੰਮਦ ਬਖਸ਼ ਉਹਨਾਂ ਕਲਾਮ ਜਿਹੜਾ ਨਾ ਇਹ ਫਿਰ ਆਮ ਬੰਦੇ ਨੀ ਸਮਝ ਤੋਂ ਬਾਹਰ ਆ ਬੜਾ ਸਮਝਣ ਵਾਲੇ ਸਮਝੇ ਤੇ ਬੇਸਮਝ ਗੋਤੇ ਖਾਣੇ ਨਾ ਤੇ ਤੁਸੀਂ ਕੀ ਇਹ ਸੁਣਾਇਆ ਜੀ ਮਸਰਤ ਉਹਨਾਂ ਗਾਣਾ ਅਕਸਰ ਇਹ ਗਾਣਾ ਜ਼ਿਆਦਾਤਰ ਮਰਦਾਂ ਹੀ ਗਾਇਆ ਵਾ ਕੁੜੀਆਂ ਘੱਟ ਹੀ ਗਾਇਆ ਵਾ ਤੇ ਇਸ ਕੁੜੀ ਮਸਰਤ ਵੀ ਕਮਾਲ ਕਰੀ ਛੋੜੀ ਜੀ ਬਹੁਤ ਬਹੁਤ ਸ਼ੁਕਰੀਆ ਮਸਰਤ ਜੀ ਤੁਸਾਂ ਨਾ ਹੁਣ ਸਾਥੀਓ ਤੁਸਾਂ ਕੀ ਅਗਲਾ ਇੱਕ ਹੋਰ ਗਾਣਾ ਮੈਂ ਸੁਣਾਉਣਾ ਪਿਆ ਇਹ ਗਾਣਾ ਮੈਂ ਜਨਾਬ ਪਵਿੱਤਰ ਪਾਪੀ ਫਿਲਮਾਂ ਦਾ ਨਾਮ ਹੈ ਤੇ ਇਸ ਦੇ ਵਿੱਚ ਗਾਣੇ ਵਾਲੇ ਮੁਹੰਮਦ ਰਫੀ ਆਸ਼ਾ ਭੋਸਲੇ ਤੇ ਗਾਣੇ ਜੀ ਆਣੇ ਜੀ ਲੈ ਤੇ ਸੋਹਣਿਆ ਓੜਨੀ

ਜੀ ਸੰਗੀਤ ਸਾਥੀਓ, ਤੁਸੀਂ ਗਾਣਾ ਸੁਣਿਆ ਜੀ ਫਿਲਮ ਦੀ ਦਿਨੀ ਹੈ ਜਿਹੜੀ ਪਵਿੱਤਰ ਪਾਪੀ ਜਿਸ ਦਾ ਨਾਂ ਹੈ ਆਸ਼ਾ ਬੋਸਲੇ ਤੇ ਮੁਹੰਮਦ ਰਫੀ ਨਾਲ ਇਹ ਮਿਕਸ ਜਿਹਾ ਗਾਣਾ ਸੁਣਿਆ ਜੀ ਵਿੱਚ ਪੰਜਾਬੀ ਵਿੱਚ ਹਿੰਦੀ। ਉਮੀਦ ਕਰਨਾ ਤੁਸੀਂ ਜ਼ਰੂਰ ਪਸੰਦ ਆਇਆ ਹੋਸੀ ਜੀ, ਅਤੇ ਆਖਣੇ ਦੀ ਅਸੀਂ ਜੀ ਲੈ ਦੇ ਸਹੀ ਹਾਂ ਓੜਨੀ। ਹੁਣ ਤੁਸੀਂ ਅਗਲਾ ਇੱਕ ਗਾਣਾ ਸੁਣਾਉਣਾ ਪਿਆ ਜੀ, ਇਹ ਵੀ ਤੁਸੀਂ ਮਾੜੇ ਖਿਆਲ 'ਚ ਘੱਟ ਹੀ ਸ਼ਾਇਦ ਸੁਣਿਆ ਹੋਸੀ, ਪਰ ਤੁਸਾਂ ਦੀ ਖਿਦਮਤ 'ਚ ਹਾਜ਼ਰ ਕਰਨਾ ਵਾ। ਜਿਹੜੀ ਐਲਬਮ ਹੀ ਨਾ, ਉਸਦਾ ਨਾਂ ਆ ਗੀਤਾਂ ਦੀ ਗੂੰਜ, ਅਤੇ ਗਾਣੇ ਵਾਲੇ ਜੀ ਸਲਮਾਨ। ਆਖਣੇ ਜੀ ਕੀ ਦੱਸਾਂ ਵੇ ਹਾਣੀਆਂ, ਹਾਲ ਮੇਰਾ ਹੈ ਗਵਾ।

ਜੀ ਸਲਮਾਨ ਗਾਣੇ ਸੇ ਭੇਜੀ ਆਣੇ ਜੀ ਕੀ ਦੱਸਾਂ ਵੇ ਹਾਲ ਮੇਰਾ ਹੈ ਗਵਾਹ। ਉਮੀਦ ਕਰਨਾ ਸਕੀਏ ਗਾਣਾ ਚੰਗਾ ਲੱਗ ਸੀ ਜੀ, ਲਗਾ ਉਸੀ ਜ਼ਰੂਰ। ਪਹਿਲੀ ਦਫ਼ਾ ਮਾੜੇ ਇਸ ਪ੍ਰੋਗਰਾਮ ਵਿੱਚ ਇਸ ਗਾਣੇ ਕੀ ਪੇਸ਼ ਕੀਤਾ ਗਿਆ। ਅਗਲਾ ਗਾਣਾ ਸਾਨੂੰ ਫਿਲਮ ਦੱਸਣਾ ਪਿਆ, ਨੂਰ ਜਹਾਂ ਮਲਕਾ ਤਰਨਮ ਗਾਣੀਆਂ ਪਈਆਂ ਜੀ, ਫਿਲਮ ਦਾ ਨਾਂ ਦਰੰਦਗੀ। ਤੁਸੀਂ ਸੁਣਿਓ ਪੇਸਲਾ ਰੇਡੀਓ ਆਵਾਜ਼ ਐਫ ਐਮ ਸਾਊਥ ਐਮ ਮੈਂ ਅਹਿਮਦ ਸਾਈ। ਗਾਣੇ ਨੇ ਬੋਲਿਆ ਜੀ ਕੱਲ ਮੇਰੀ ਗਲੀਆਂ ਦੇ ਫੇਰੇ ਪਾਏਗਾ।

ਇੱਥੋਂ ਸੁਣਨੇ ਸੀ ਜੀ ਮਲਕਾ ਇਤਰਾਨ ਨੂਰ ਜਹਾਨ ਦੀ ਆਵਾਜ਼ ਫਿਲਮ ਸੀ ਦਰਿੰਦਗੀ ਆਖਰੀ ਅਸੀਂ ਜੀ ਕੱਲ ਮੇਰੀ ਗਲੀਆਂ ਦੇ ਫੇਰੇ ਪਾਏਗਾ ਸੁਣਿਆ ਪੀ ਰੇਡੀਓ ਆਵਾਜ਼ ਐਫ ਐਮ ਸਾਊਥਹੈਂਪਟਨ ਮੈਂ ਅਖਮਦ ਸਾਈਂ 99.8 ਐਫ ਐਮ ਪਰ ਸੁਣਨੇ ਹੋ ਜਨਾਬ ਸਾਊਥਹੈਂਪਟਨ ਵਿੱਚ ਤਾਂ ਸਾਊਥਹੈਂਪਟਨ ਦੀ ਦੂਈ ਫ੍ਰੀਕੁਐਂਸੀ ਆਲਸੋ ਹੈ ਡੀ ਏ ਬੀ ਰੇਡੀਓ ਤਾਂ ਜੇ ਤੁਸੀਂ ਸੁਣਨੇ ਹੋ ਪਏ ਇੰਟਰਨੈਟ ਉੱਪਰ ਤਾਂ ਫਿਰ ਤੁਸੀਂ ਸੁਣਨੇ ਹੋ ਪਏ ਸਿਰਫ ਯੂ ਕੇ ਨਹੀਂ ਪੂਰੀ ਦੁਨੀਆ ਸੁਣਨੇ ਹੋ ਪਏ www.awazfm.co.uk ਪਰ ਹੁਣ ਤੁਸੀਂ ਅਗਲਾ ਗਾਣਾ ਫਿਲਮੀ ਸੁਣਾਉਣਾ ਪਿਆ ਇਹ ਫਿਲਮ ਦਾ ਨਾਂ ਜੀ ਸਵੀਟੀ ਵੈਡਸ ਐਨ ਆਰ ਆਈ ਜੀ ਇਸ ਵਿੱਚ ਦੋ ਤਰ੍ਹਾਂ ਗਾਣੇ ਵਾਲੇ ਜੀ ਜਸਬੀਰ ਜੈਸੀ ਤੇ ਸੋਨੀਆ ਸ਼ਰਮਾ ਤੇ ਨਾਲ ਉਹਨਾਂ ਜੀ ਆਕਾਸ਼ ਸਿੰਘ ਆਣੇ ਜੀ ਕੁੜੀ ਗੁਜਰਾਤ ਦੀ

ਬੜੇ ਚੰਗੇ ਬੋਲ ਸੀ ਜੀ, ਅੱਲਾ ਦੀ ਸੋਹ ਦੁਨੀਆਂ ਤੋਂ ਪਿਆਰ ਨਹੀਂ ਮੁੱਕਦਾ ਜਦੋਂ ਤੱਕ ਮੇਰਾ ਤੇਰਾ ਸਾਹ ਨਹੀਂ ਮੁੱਕਦਾ, ਕਮਾਲ ਹੈ ਜੀ। ਮਲਕਾ ਤਰਨਮ ਨੂਰ ਜਹਾਂ ਹੋਰਾਂ ਦੀ ਆਵਾਜ਼ ਜੀ, ਫਿਲਮ ਸੀ ਲਾ ਵਾਰਿਸ। ਅੱਛਾ ਸਾਹ ਕਿ ਪਿਆਰ ਨਹੀਂ ਗੱਲ ਚੱਲਣੀ ਪਈ ਜੀ, ਤਾਂ ਬੇਵਲੇ ਵਾਲੇ ਜੀ ਆ ਗਏ ਅੱਗੇ ਜੀ, ਪਤਾ ਲੱਗਣਾ ਕਿ ਬੇਵਲੇ ਨੇ ਕਿ ਬੜਾ ਪਿਆਰ ਆ ਸਾਰਿਆਂ ਨਾਲ ਜੀ। ਇਹ ਇੱਕ ਗਾਣਾ ਗਾਣੇ ਪਏ ਜਨਾਬ ਮਲਕ ਅਰਫਾਨ ਹੋਰ ਆਖਣੇ ਜੀ, ਅੱਛਾ ਉਹਨਾਂ ਫਿਰ ਝਾ ਛੱਪ ਲਾਈ ਅੱਧਾ ਕੀ ਹੈ, ਕਮਾਲ ਹੈ ਜੀ। ਇਹ ਭਾਵੇਂ ਲੈਦਾ ਸੀ ਕਿ ਉੱਥੇ ਜਾਓ ਤੇ ਭਾਵੇਂ ਲੱਭਿਆ ਨਾ ਕੋਈ ਬੇਵਲੇ ਨਾ ਬੰਦਾ, ਪਰ ਗਾਣੇ ਵਿੱਚ ਆਣੇ ਜੀ ਇੱਕ ਵਾਰ ਦਾ ਬੇਵਲਾ ਤੈਨੂੰ ਆਵੇਗਾ ਬੜਾ ਮਜ਼ਾ।

ਇੱਕ ਮੁੰਡਾ ਗੁਲਾਬ ਦੇ ਫੁੱਲ ਵਰਗਾ ਅੱਧੀ ਰਾਤ ਨੂੰ ਇਹ ਗੱਲ ਕਹਿ ਗਿਆ। ਮਲਿਕਾ ਤਰੰਨਮ ਦਾ ਨਾਲ ਸੀ ਮਸੂਦ ਰਾਣਾ, ਇਹ ਦੋਨੋਂ ਗਾਇਨ ਸੀ ਤੇ ਜੀ ਗਾਣਾ ਤਾਂ ਫਿਲਮ ਸੀ ਨੰਗੀ ਤਲਵਾਰ। ਮੁੰਡੇ ਦੀ ਗੱਲ ਅਸ਼ਨੀ ਪੀਤੀ ਜਾਛੋ ਤੁਸਾਂ ਕੀ ਅਗਲਾ ਇੱਕ ਜਾਗਤ ਨੇ ਗਾਣਾ ਸੁਣਾਇਆ ਜੀ। ਜਾਗਤ ਦਾ ਤਕਰੀਬਨ ਕੋਈ 14 ਸਾਲਾਂ ਦਾ ਗਾਣਾ ਪਾਇਆ ਜਨਾਬ ਕੁਮਾਰ ਨਾ ਜਾਗਤ ਨਾ ਜੀ ਬਦਰ ਅਲੀ ਤੇ ਆਖਣਾ ਮੈਂ ਹੁਸਨ ਦੀਆਂ ਸਰਕਾਰਾਂ ਤੋਂ ਤੋਬਾ ਤੋਬਾ ਲੱਖ ਕਰੋੜ ਵਾਰੀ।

ਜੀ ਜਗਤ ਗਾਣਾ ਸਾ ਜੀ ਬਦਰ ਅਲੀ ਸਾ ਨਾਂ ਸਾ ਜੀ ਆਣਾ ਸਾ ਜੀ ਹੁਸਨ ਦੀਆਂ ਸਰਕਾਰਾਂ ਤੋਂ ਤੋਬਾ ਤੋਬਾ ਲੱਖ ਕਰੋੜ ਵਾਰੀ ਜੀ ਅਸੀਂ ਇਸ ਨਾਲ ਜਵਾਬ ਤਾਂ ਫਿਰ ਹੁਣ ਮਲਕਾ ਤਰਾਂ ਨੂੰ ਨੂਰ ਜਾਂ ਹੀ ਦੇ ਸਕਣੀ ਫਿਲਮ ਨਾਂ ਜੀ ਗਾਡ ਫਾਦਰ ਮਲਕਾ ਤਰਾਂ ਨੂੰ ਨੂਰ ਜਾਂ ਨਾਲ ਜੀ ਮੈਂ ਨਾਜ਼ ਬੇਗਮ ਇਹ ਦੋਣੀਆਂ ਫਰਾਹੜੀਆਂ ਜੀ ਹੋਵੇ ਚੁੰਮ ਚੁਮਾ ਚੁੰਮ ਸੋਹਣਿਆ ਜਗਤ ਹੈ ਕਿ ਫਿਰ ਕਮਾਲ ਹੋਏਗੀ ਜੀ ਚੁੰਮੇ ਚੁੰਮੇ ਅੱਛਣ ਲੱਗੇ ਪਏ ਹੈ।

ਜੀ ਫਿਲਮ ਗਾਡ ਫਾਦਰ ਸੁਣਿਆ ਤੁਸਾਂ ਜੀ ਮਲਕਾ ਤਰਨਮ ਨੂਰ ਜਹਾਂ ਤੇ ਮਹਿਨਾਜ਼ ਬੇਗਮ ਕੀ ਹੁਣ ਸੋ ਕੇ ਅਗਲਾ ਗਾਣਾ ਸੁਣਾਉਣਾ ਪਿਆ ਇਹ ਗੈਰ ਫਿਲਮੀ ਆ ਆਸਫ ਮੀਰ ਔਰ ਗਾਣੇ ਪੇ ਜੀ ਆਣੇ ਜੀ ਗੱਡੀ ਮਾੜੇ ਰਾਜੇ ਨੀ ਪਿੰਡੀ ਰੂਟ ਪੇ ਚੱਲਣੀ ਹੈ ਜੀ।

0: You're listening to Awaaz FM's new service on 99.8 megahertz. In your car, in your kitchen, on your AI device, on DAB and on the internet. The new Awaaz is here. Awaaz FM on 99.8.
1: ਜੀ ਫਿਲਮ ਲੱਛਮੀ ਤੋਂ ਸੁਣਿਆ ਜੀ ਨਸੀਬ ਬੇਗਮ ਅਤੇ ਮਸੂਦ ਰਾਣਾ ਉਹਨਾਂ ਦੀ ਆਵਾਜ਼ ਅਤੇ ਹੁਣ ਤੁਸੀਂ ਕਿ ਅਗਲਾ ਜਿਹੜਾ ਗਾਣਾ ਸੁਣਾਉਣਾ ਇਹ ਵੀ ਫਿਲਮੀ ਆ ਫਿਲਮ ਨਾਂ ਜੀ ਫਕੀਰਾ ਅਤੇ ਇਸਦੇ ਵਿੱਚ ਮਲਕਾ ਤਰਨਮ ਨੂਰ ਜਹਾਂ ਆਵਾਜ਼ ਦਿੱਤੀ ਜੀ ਆਖਣੀ ਜੀ ਫਕੀਰਾ ਮੇਰੀ ਜਾਨ ਹੋ ਗਿਆ ਤੈਨੂੰ ਤੱਕਿਆ ਅਤੇ ਦਿਲ ਬੇਈਮਾਨ ਹੋ ਗਿਆ

ਜੀ ਸੰਗੀ ਸਾਥੀਓ ਸੁਣ ਲਿਓ ਸਿੱਪੇ ਜੀ, ਫਕੀਰਾ ਮੇਰੀ ਜਾਨ ਹੋ ਗਿਆ ਤੈਨੂੰ ਤੱਕਿਆ ਤੇ ਦਿਲ ਬੇਈਮਾਨ ਹੋ ਗਿਆ। ਮਲਕਾ ਤਰਨਮ ਨੂਰ ਜਹਾਨ ਦੀ ਆਵਾਜ਼ ਸੀ, ਫਿਲਮ ਸੀ ਫਕੀਰਾ। ਤੇ ਇਹ ਤੁਸੀਂ ਗਾਣਾ ਸੁਣਿਆ, ਅਗਲਾ ਗਾਣਾ ਸੁਣ ਕੇ ਸੁਣਾਉਣਾ ਮੈਂ। ਗਾਣਾ ਜਨਾਬ ਦੁਗਾਨਾ, ਮਹਿਨਾਜ਼ ਬੇਗਮ ਤੇ ਨਾਲ ਉਹਨਾਂ ਸਾਥ ਦੇਣੇ ਪਏ ਮਸੂਦ ਰਾਣਾ, ਔਰ ਫਿਲਮ ਦਾ ਨਾਂ ਵਰੰਟ। ਆਹਣੇ ਜੀ ਚੁੱਪ ਕਰ ਕੇ ਗੱਡੀ ਦੇ ਵਿੱਚ ਬਹਿ ਜਾ।

ਤਾੜਾ ਲੋਟੀ ਚੁੱਪ ਕਰ ਗੱਡੀ ਦੇ ਵਿੱਚ ਬਹਿ ਜਾ ਤੇ ਬੋਲੇਗੀ ਤੇ ਚਪੇੜ ਖਾਏਗੀ ਦੋਸਤਾ ਮੁਸ਼ਕਿਲ ਨੀ ਤੁਹਾਡੀ ਚਪੇੜ ਤੂੰ ਬੜੀ ਮਹਿੰਗੀ ਪੈਸੀ ਏ ਮਸੂਦ ਰਾਣਿਆ ਗਾਣਾ ਤਾਂ ਤੂੰ ਸੁਣਾਇਆ ਨਾ ਤੂੰ ਸੁਣਿਆ ਸੀ ਮੈਂ ਨਾਜ਼ ਬੇਗਮ ਫਿਲਮ ਸੀ ਫਰੰਟ ਗਾਣਾ ਗਾਣਾ ਸੰਗਿਓ ਕੋਈ ਨਾਰਾਜ਼ਗੀ ਨਾ ਗੱਲ ਨੀ ਕੋਈ ਕੋਈ ਕਿਸੇ ਕੀ ਚੰਡਾ ਨੀ ਮਾਰਨਾ ਤੇ ਹੁਣ ਤੁਸੀਂ ਕੀ ਅਗਲਾ ਗਾਣਾ ਸੁਣਾਉਣਾ ਜਨਾਬ ਮੈਂ ਮਾਂ ਦਾ ਦਿਲ ਫਿਲਮ ਨੇ ਨਾ ਆ ਨੂਰ ਜਾਮਲ ਕਤਰਨਮ ਗਾਣੀਆਂ ਪੀਆ ਆਣੀ ਜੀ ਦੁਨੀਆਂ ਨੇ ਹੱਦ ਕੀਤੀ ਹੈ ਇਸ ਗੋਲ ਮੋਲ ਦੁਨੀਆਂ ਨੇ

ਸਾਰੇ ਸਾਥੀਓ ਤੋਂ ਸੁਣਿਆ ਜੀ ਫਿਲਮ ਸੀ ਦਿਲ ਮਾਂ ਦਾ, ਮਲਕਾ ਤਰੰਨਮ ਨੂਰ ਜਹਾਂ ਨਿਵਾਸ ਸੀ ਤੇ ਆਉਣੀ ਅਸੀਂ ਜੀ ਦੁਨੀਆ ਨੇ ਹੱਦ ਕੀਤੀ ਹੈ। ਹੁਣ ਦੁਗਾਨਾ ਸੁਣਾਉਣੇ ਤੁਸਾਂ ਕੇ ਕੋ ਇਹ ਵੀ ਗਾਇਆ ਵਾ ਜੀ ਮਲਕਾ ਤਰੰਨਮ ਨੂਰ ਜਹਾਂ ਨਾਰਾਇਣ ਮਹਿਨਾਜ਼ ਬੇਗਮ ਸਾਥ ਦੇਣੀਆਂ ਪਈਆਂ। ਇਹ ਆਖਣੀ ਜੀ ਅਲਾਰਮ ਖੜਕਣਗੇ।

ਸ਼ਹਿਰ ਹੈ ਜੀ, ਫਿਲਮਾਂ ਦਾ ਨਾਂ ਸਾ ਵੈਸ਼ੀ ਜੈੱਟ, ਤੇ ਫਿਰ ਇਹ ਜੀ ਫਿਲਮਾਂ 'ਚ ਤਾਂ ਅਲਾਰਮ ਤਾਂ ਫਿਰ ਖੜਕਣੇ ਹੀ ਖੜਕਣੇ ਨਾ, ਤੇ ਇਹ ਫਿਰ ਆਵਾਜ਼ ਸੀ ਜੀ ਮਲਕਾ ਇਤਰਾਂ ਨੂਰ ਜਹਾਂ ਦੇ ਨਾਲ ਸਾਥ ਦਿੱਤਾ ਮਹਿਨਾਜ਼ ਬੇਗਮ ਹੋਰਾਂ ਨੂੰ। ਅਗਲਾ ਤੁਸਾਂ ਕੀ ਇੱਕ ਬੜਾ ਖਾਸ ਗਾਣਾ ਸੁਣਾਉਣਾ ਜਨਾਬ, ਕੀ ਹੈ ਪਤਾ ਲੱਗਣਾ ਅਸੀਂ ਨਾ ਕਿਸੇ ਮਾੜੇ ਵਾਸਤੇ ਲਿਖਿਆ। ਫਿਲਮਾਂ ਦਾ ਨਾਂ ਜੀ ਪਾਟੇ ਖਾਨ, ਅਨੈਦ ਸੈਨ ਭੱਟੀ ਔਰ ਗਾਣੇ ਪੇ ਤੇ ਨਾਲ ਆਵਾਜ਼ ਜ਼ਰੀਫ ਹੋਰਾਂ ਨੇ ਵੀ ਹੈ, ਤੇ ਗਾਣੇ ਨੇ ਬੋਲ ਜੀ ਫਿਰ ਲੋਕੀ ਆਖਣ ਪਾਟੇ ਖਾਨ।

ਜੀ ਸੁਣਿਆ ਸੀ ਜ਼ਰੀਫ ਤੇ ਅਨੈਲ ਸਿੰਘ ਪੱਟੀ ਹੋਰ ਨਿਵਾਸ ਸੀ ਜੀ, ਲੋਕੀ ਆਖਣ ਪਾਟੇ ਖਾਨ ਤੇ ਫਿਲਮਾਂ ਨੂੰ ਨਾਂ ਹੀ ਅਸਾਂ ਪਾਟੇ ਖਾਨ ਸੰਗੀਓ ਦੋਸਤੋ ਕਿਸੇ ਨਾਲ ਮਾੜੇ ਪ੍ਰੋਗਰਾਮ ਇਹਨਾਂ ਵਕਤ ਹੋ ਗਿਆ ਖਤਮ ਜੀ, ਤੇ ਇੱਕ ਵਜੇ ਤੁਸੀਂ ਪਤਾ ਨਾ ਮਾੜਾ ਪ੍ਰੋਗਰਾਮ ਜਿਹੜਾ ਉਹ ਖਤਮ ਹੋ ਜਾਣਾ ਤੇ ਜਾਣੇ ਜਾਣੇ ਇੱਕ ਸਹੀ ਗਾਣਾ ਵੀ ਦੇਣਾ ਜਿਹੜਾ ਤੁਹਾਨੂੰ ਇੱਕ ਵਜੇ ਤੱਕ ਗਿਣੀ ਜਾ ਸੀ ਇਨਸ਼ਾਅੱਲਾ। ਇਹ ਗਾਣਾ ਮੈਂ ਕਹਿੰਦਾ ਜੀ ਫਿਲਮ ਮਲੰਗਾ ਵਿੱਚ ਮਲਕਾ ਤਰਨਮ ਨੂਰ ਜਹਾਨ ਦੀ ਆਵਾਜ਼ ਸੀ, ਤੇ ਇਹ ਆਖਣੀਆਂ ਜੀ ਬੜੀਆਂ ਆਸ਼ਿਕ ਮਿਜ਼ਾਜ ਅੱਖਾਂ ਤੇਰੀਆਂ ਵੇ ਬਦੋ ਬਦੀ ਲੜੀ ਜਾਂਦੀਆਂ। ਇਸੇ ਨਾਲ ਜਨਾਬ ਆਜ਼ਾਦ ਕੰਸਾਂ ਕੋਲੋਂ ਯਾਰ ਜਿੰਦਾ ਸੁਬਤ ਬਾਕੀ, ਖੁਦਾ ਹਾਫਿਜ਼।

0: Yeah, baby.
1: From the flight path at Southampton Airport to the ocean terminal at Southampton Docks, you're listening to Hours FM. Southampton's community radio, Hours FM. From Wolston to West End, from Milnbrook to Marchwood, this is Hours FM.
2: Welcome back to the Dil Apna Punjabi Sony on Hours FM 99.8. Sara Studio number Hega 0238198007. That's 0238198007. That's 0238198007. Now let's add our WhatsApp number Hega 0784691440. That's 0784691440. As me play Gada, amazing Ghana, one of my favorite this day. So next Ghana Hega Shruti Painu. ਹਿਚਕੀ ਆਉਣੀ ਆ ਹਾਂਜੀ ਜੇ ਇਹ ਮੈਨੂੰ ਇਹ ਨਹੀਂ ਮੈਨੂੰ ਪਤਾ ਜੇ ਛੁੱਟੀ ਪੈਣ ਹਿਚਕੀ ਆਉਂਦੀ ਆ ਮੈਨੂੰ ਲੱਗਦਾ ਨਹੀਂ ਆਉਂਦੀ ਆ ਪਰ ਕੀ ਪਤਾ ਸੈਡ ਆਉਂਦੀਆਂ ਹੋਣੀਆਂ ਇਸ ਕਰਕੇ ਆ ਗਾਣਾ ਮੈਂ ਤੁਹਾਡੇ ਵਾਸਤੇ ਪਲੇ ਕਾਫੀ ਵਧੀਆ ਗਾਣਾ ਇਹ ਵੀ ਹੈਗਾ ਆ ਨਾਲੇ ਪਹਿਲੀ ਵਾਰ ਮੈਂ ਸੁਣਿਆ ਮੈਂ ਵੀ ਸੋਚਿਆ ਸੀ ਛੁੱਟੀ ਪੈਣ ਹਿਚਕੀ ਆਉਂਦੀਆਂ ਨਹੀਂ ਮੈਨੂੰ ਨਹੀਂ ਲੱਗਦਾ ਆਉਂਦੀਆਂ ਪਰ ਕੀ ਪਤਾ ਸੈਡ ਆਉਂਦੀ ਹੋਣੀ ਇਹਨੂੰ ਪਰ ਸਾਨੂੰ ਨਹੀਂ ਪਤਾ ਕੋਈ ਪਰ ਯਾਦ ਰੱਖੋ ਕਾਸ਼ ਚੱਲ ਸਟੂਡੀਓ ਨੰਬਰ ਹੈਗਾ 8381980070 ਦੈਟਸ 8381980070 ਨਾਲੇ ਸਾਡਾ ਵਟਸਐਪ ਨੰਬਰ ਹੈਗਾ 0778469140 ਦੈਟਸ 0778469140 ਹੁਣ ਤੁਹਾਡੇ ਵਾਸਤੇ ਮੈਂ ਪਲੇਅ ਕਰਾਂਗਾ ਗਾਣਾ ਛੁੱਟੀ ਪੈਣ ਹਿਚਕੀਆਂ ਆਉਣਗੀਆਂ ਹੈਪੀ ਗਾਜ ਇੰਜੋਏ ਇਹ ਵੀ ਗਾਏ

वेलकम ब्याक कृषि दोन सन्डे दिलापना पन्जाबी सा ओनियन वाज एफएम 99.8 यारको सारा स्टुडियो नम्बर हेगा 8381980073 दैट्स 8381980073 नाले सारा व्हाट्सएप नम्बर हेगा 0784691440 दैट्स 0784691440 अगला गाना हम तारे वासे प्ले करनगा अमेजिंग गाना हेगा ਸਾਡੀ ਗਲੀ ਵਿੱਚ ਹਾਂਜੀ ਇਹ ਕਾਫੀ ਅਮੇਜ਼ਿੰਗ ਗਾਣਾ ਹੈਗਾ ਬੀਟ ਵੀ ਅਮੇਜ਼ਿੰਗ ਇਹਦੇ ਵਿੱਚ ਇਹ ਮੂਵੀ ਹੈਗੀ ਤਨੂ ਵੈਡਸ ਮਨੂ ਕਾਫੀ ਵਧੀਆ ਬੀਚ ਮੈਨੂੰ ਵਧੀਆ ਲੱਗਿਆ ਇਸੇ ਕਰਕੇ ਮੈਂ ਤੁਹਾਡੇ ਵਾਸਤੇ ਹੁਣ ਪਲੇ ਕਰ ਲੂੰਗਾ ਮੈਂ ਕਿਹਾ ਥੋੜ੍ਹਾ ਜਿਹਾ ਹੈਪੀ ਗਾਣੇ ਪਲੇ ਕਰਦੇ ਅੱਜ ਕੱਲ੍ਹ ਨਾਲੇ ਸਾਰਿਆਂ ਨੂੰ ਵਧੀਆ ਲੱਗੂਗੇ ਨਾਲੇ ਥੋੜ੍ਹਾ ਜਿਹਾ ਅਪਬੀਟ ਹੋਊਗਾ ਇਸ ਕਰਕੇ ਤੁਹਾਡੇ ਵਾਸਤੇ ਹੁਣ ਪਲੇ ਕਰੂੰਗਾ ਮੈਂ ਸਾਰੀ ਗਲੀ ਵਿੱਚ ਜਾਣ ਕੋਈ ਕਾਜ ਸਾਡਾ ਸਟੂਡੀਓ ਨੰਬਰ ਹੈਗਾ 8238198070 ਦੈਟਸ 8238198070 ਨਾਲੇ ਸਾਡਾ ਵਟਸਐਪ ਨੰਬਰ ਹੈਗਾ 0784691440 that's 0784691440 on this hopefully this enjoy karoge sadi gali vich here we go.

ਹੈ। ਨਿਗਾਹਾਂ ਕਾਤਲ ਨੇ ਦਿਲਾਂ ਨੂੰ ਠੱਗਦੇ ਹਾਂ, ਸਾਡਾ ਦਿਨ ਵਿੱਚ ਨਾਮ ਬੋਲੇ ਰਾਤਾਂ ਨੂੰ ਜਗਦੇ ਹਾਂ। ਕੋਈ ਕਿੱਥੇ ਮਾਰ ਕਰੂ ਭੇਤੀ ਰਗ ਰਗਦੇ ਹਾਂ, ਉਹ ਤੇਰੀ ਜਿੱਥੇ ਸੋਚ ਮੁੱਕੇ ਆ ਅਸੀਂ ਸੋਚਣ ਲੱਗਦੇ ਹਾਂ।

Welcome back to Sindela para Punjabi show on your awards fam 99.8 this that's student and beggar 0238198007 that's 0238198007 now let's add a WhatsApp number here got 0784691440 that's 0784691440 as obviously my gana upbeat gana hum play ka that's called thodi ja khush rakhna is karke main tade waste vadiya ja upbeat gana ਪਲੇ ਕਰਦਾ ਅਗਲਾ ਗਾਣਾ ਮੈਂ ਤੁਹਾਡੇ ਵਾਸਤੇ ਹੁਣ ਪਲੇ ਕਰਨ ਗਾਇਆ ਇਹ ਹੈਗਾ ਖਾਬ ਐਂਡ ਇਸ ਬਾਏ ਅਖੀਲ ਅਮੇਜ਼ਿੰਗ ਗਾਣਾ ਹੈਗਾ ਵਨ ਆਫ ਮਾਈ ਫੇਵਰੇਟ ਗਾਣੇ ਯਾਦ ਰੱਖੋ ਗਾਇਸ ਸਾਡਾ ਸਟੂਡੀਓ ਨੰਬਰ ਹੈਗਾ 0238198007 ਦੈਟਸ 0238198007 ਨਾਲੇ ਸਾਡਾ ਵਟਸਐਪ ਨੰਬਰ ਹੈਗਾ 0784691440 ਦੈਟਸ 0784691440 ਹਬੀ ਲਈ ਤੁਸੀਂ ਇੰਜੋਏ ਕਰੋਗੇ ਅਖੀਲ ਐਂਡ ਇੱਕ ਹੋਰ ਖਾਬ ਹਬੀ ਗਾਇਸ ਇੰਜੋਏ ਹੇਅਰ ਵੀ ਗੋ

Okay, now welcome back to Sun Dilap Na Punjabi Sony and Oasis FM 99.8. Sada studio number hai ga 0238198007. That's 0238198007. Now let's add a WhatsApp number hai ga 0784691440. That's 0784691440. Agla gana mata de wase hum play karunga Naja and hai ga Pav Dihari. Amazing gana hai ga. ਨਾ ਡਾਂਸ ਮੈਨੂੰ ਡਾਂਸ ਬਹੁਤ ਵਧੀਆ ਲੱਗਦਾ ਜਦੋਂ ਸਿਰ ਦਾ ਸਿਰ ਹਿਲਾਉਂਦਾ ਹੁੰਦਾ ਆ, ਕਾਫੀ ਅਮੇਜ਼ਿੰਗ ਹੁੰਦਾ ਉਹਦਾ। ਮੈਂ ਸਿਰ ਹਿਲਾਉਂਦਾ ਆਪਣਾ ਜਿੱਦਾਂ ਤੁਹਾਨੂੰ ਦੇਖਦਾ ਆ, ਫਨੀ ਹੁੰਦਾ ਇਹ ਗਾਣਾ, ਅਮੇਜ਼ਿੰਗ ਹਫਦੀ। ਤੁਸੀਂ ਇੰਜੋਏ ਕਰੋਗੇ, ਆ ਲਓ ਹੁਣ ਤੁਸੀਂ ਇੰਜੋਏ ਕਰੋ ਨਾਜਾ। ਇਸ ਤੋਂ ਪਹਿਲਾਂ ਸਾਡਾ ਸਟੂਡੀਓ ਨੰਬਰ ਹੈਗਾ 0238198007, ਦੈਟਸ 0238198007। ਨਾਲੇ ਸਾਡਾ ਵਟਸਐਪ ਨੰਬਰ ਹੈਗਾ 0784691440. That's 0784691440. Aloha, this enjoy karo Naja Papa Dehari. Here we go.

Welcome back to Sindhila Apna Punjabi Sony and Awards FM 99.8 Agana Haigasi Lahore by Guru Randhawa. Ab soch raha si kuri kithe di hai Lahore di Punjab di ja London di eh nahi soch raha si main pehla kuri nu puch lena kithe di hai na ki pata kuri Australia di hove assi oh kahi janda London di hai Punjab di hai Lahore di hai pehla to kuri nu puch la fir baad se nu pata lag jana kithe di hai ਕਿਉਂਕਿ ਸੈਮਸੰਗ ਕਰੀ ਲਾਈਕ ਨਹੀਂ ਕਰਦੇ ਹੁੰਦੇ ਸਾਨੂੰ ਕੀ ਪਤਾ ਉੱਦਾਂ ਉਹਦਾ ਗਾਣਾ ਵਧੀਆ ਆ ਉਹਦਾ ਵਨ ਆਫ ਮਾਈ ਫੇਵਰੇਟ ਗਾਣਾ ਹਾਫੀ ਤੁਸੀਂ ਇੰਜੋਏ ਕੀਤਾ ਸੈਡਲੀ ਹੁਣ ਮੈਨੂੰ ਜਾਣਾ ਪੈਣਾ ਪਰ ਹਾਫਲੀ ਗਾਇਸ ਤੁਸੀਂ ਇੰਜੋਏ ਕੀਤੇ ਵਧੀਆ ਜਿਹੇ ਗਾਣੇ ਆਪਾਂ ਪਲੇ ਕੀਤੇ ਸੀ ਤੁਸੀਂ ਇੰਜੋਏ ਕੀਤੇ ਯਾਰ ਰੱਖੋ ਗਾਇਸ 6 ਵਜੇ ਤੋਂ 8 ਵਜੇ ਤੱਕ ਓਨਿੰਗ ਔਨ ਅਵਾਜ਼ ਐਫ ਐਮ 99.8 ਤੇ ਹੁਣ ਮਿਲਾਂਗੇ ਆਪਾਂ ਨੈਕਸਟ ਟਾਈਮ ਸੋ ਲਾਈਕ ਕਰੋ ਸ਼ੇਅਰ ਕਰੋ ਓਨਿੰਗ ਔਨ ਅਵਾਜ਼ ਐਫ ਐਮ 99.8 ਤੇ ਦਿਲ ਆਪਣਾ ਪੰਜਾਬੀ 'ਚ ਹੁੰਦਾ ਹੁਣ ਮਿਲਾਂਗੇ ਆਪਾਂ ਨੈਕਸਟ ਟਾਈਮ ਬਾਏ ਬਾਏ ਗਾਇਸ

0: हम सॉरी बच्चों, मुझसे गलती हो गई।
1: एक पल की लापरवाही किसी के ख्वाबों को हमेशा के लिए अधूरा छोड़ सकती है। ड्राइव responsibly. फोकस ऑन द रोड।
2: एक पल की लापरवाही आपकी लापरवाही किसी के ख्वाबों को हमेशा के लिए अधूरा छोड़ सकती है। फोकस ऑन द रोड, वेयर योर सीट बेल्ट, डोंट यूज मोबाइल फोन्स व्हाइल ड्राइविंग, ड्राइव रिस्पॉन्सिबली। घर पर आपका कोई इंतजार कर रहा है।
3: Just because I'm a driver doesn't mean I can see you.
4: Just because you're at the speed limit doesn't mean you're not dangerous.
5: Just because you're in a rush doesn't mean you can ignore the crossing.
6: Just because you're driving doesn't take away my right of way.
7: Just because it seems clear doesn't mean you shouldn't stop.
8: Just because you are surrounded by metal doesn't mean I'm not flesh and blood.
9: Just because you're nearly home doesn't mean you are.
10: One in every five road deaths is a pedestrian. Just because you use the road doesn't mean you own it. Respect everyone's journey.
11: ਜੀ ਸੱਜਣੋ, ਤੁਸੀਂ ਸੁਣਿਆ ਇਹ ਸੌਂਗ, ਵੈਲਕਮ ਸੌਂਗ। ਕੈਸਾ ਲੱਗਿਆ ਤੁਹਾਨੂੰ? ਸਾਨੂੰ ਤੇ ਜਿਹੜਾ ਲੱਗਿਆ ਅਸੀਂ ਤੁਹਾਨੂੰ ਦੱਸ ਹੀ ਦਿੱਤਾ। ਹੁਣ ਤੁਹਾਨੂੰ ਇਹ ਕੈਸਾ ਲੱਗਿਆ ਇਹ ਤੁਸੀਂ ਦੱਸੋਗੇ, ਇਹਦੇ ਉੱਤੇ ਆਪਣੀ ਰਾਏ ਦਿਓਗੇ, ਕਮੈਂਟਸ ਰਾਹੀਂ ਵੀ ਦੱਸੋਗੇ ਸਾਨੂੰ, ਤੁਸੀਂ ਮੈਸੇਜ ਰਾਹੀਂ ਵੀ ਦੱਸੋਗੇ, ਸਾਨੂੰ ਵਟਸਐਪ ਰਾਹੀਂ ਵੀ ਦੱਸੋਗੇ ਤੁਹਾਨੂੰ ਕੈਸਾ ਲੱਗਿਆ। ਆਪਣੀ ਆਪਣੀ ਰਾਏ ਜਿਹੜੀ ਹੈ ਇਹਦੇ ਉੱਤੇ ਤੁਸੀਂ ਲਾਜ਼ਮੀ ਦਿਓ। ਵਟਸਐਪ ਰਾਹੀਂ ਵੀ ਦੱਸੋਗੇ ਤੁਹਾਨੂੰ ਕੈਸਾ ਲੱਗਿਆ। ਆਪਣੀ ਆਪਣੀ ਰਾਏ ਜਿਹੜੀ ਹੈ ਇਹਦੇ ਉੱਤੇ ਤੁਸੀਂ ਲਾਜ਼ਮੀ ਦਿਓ।